ਗਰਮੀ ਦੀ ਵਾਧਾ ਆਪੀ ਕਰ ਰਿਹਾ ਹਾਂ ਔਰ ਜਦੀ ਗਰਮੀ ਵੱਧ ਜਾਵੇ ਹੈ ਤਾਂ ਪਾਣੀ ਨੂੰ ਬਹੁਤ ਧਿਆਨ ਰੱਖਣਾ ਹੈ। ਪਾਣੀ ਦਿਨ ਭਰ ਪੀਤਾ ਰਹਾਂ, ਥੋੜ੍ਹੋ ਥੋੜ੍ਹੋ ਪੀਵਾਂ ਭਲੇ ਹੀ, ਪਰ ਕਦੀ ਖਾਟੀ ਛਾਛ ਨਹੀਂ ਪੀਣੀ। ਮੋਲੀ ਛਾਛ ਜੁਵੇ ਬਣੀ ਮੈਂ ਜੀਰੋ ਪੁਦੀਨੋ ਡਾਲਨ ਪੀ ਲਾਂ, ਕਦੀ ਨਿੰਬੂ ਪਾਣੀ ਪੀ ਲਾਂ, ਕਦੀ ਨਾਰੀਅਲ ਪਾਣੀ ਪੀ ਲਾਂ। ਤੂੰ ਪਾਣੀ ਗਰਮੀਆਂ ਮੈਂ ਜ਼ਰੂਰ ਪੀਤਾ ਰਹਾਂ ਔਰ ਹੁਣ ਤਾਰਾਂ ਵਾਂ ਮਧੁਰ ਮਧੁਰ ਸਾ ਰਾਜਸਥਾਨੀ ਲੋਕ ਗੀਤ।